ਜਿਹੜਾ ਡਗਮਗ ਹੁੰਦਾ ਨਾ ਮਨ ਇਹਨੂੰ ਖੜਾ ਕਰਨ। ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਰੱਖੇਗਾ ਸਿਰਜਨ ਹਾਰ ਜੀ। ਤੂੰ ਖੜਾ ਹੋ ਐਵੇਂ ਡਾਵਾਂ ਡੋਲ ਨਾ ਹੋਇਆ ਕਰ, ਮਹਾਰਾਜ ਬੈਠੇ ਨੇ ਤੇਰੇ ਨਾਲ।